ਅੱਜ ਰਥਾ ਨਹੀਂ ਓ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ ਦੇ ਦਾ